ਮਾਰੇ ਸਿਰਵੀ ਮੇਸੋ ਲਾਇ ਉੱਥੇ ਤਾਰਾ ਪਾਤੀ ਬਾਈ ਤੇ ਸੁਰ ਲਾਇ ਤੇਰੇ ਸੋਲੋ ਅਲਗਟੀ ਤਮਾਰੇ ਰਾਮ ਰਾਮ ਬਾਈ ਤੇ ਸੁਰ ਲਾਇ ਤੇਰੇ ਸੋਲੋ ਸ਼ੀਸ਼ਾ ਗੋਗੋਲੀਆ ਮ ਤਿਮਰਾ ਬੋਲੀ ਕਾ ਗਏ ਰੇ ਸੋਲੋ ਦੁਧ ਕੋ ਚਲਾਇ ਜਿੰਦਗੀ ਭਰ ਲਾਇ ਕਾ ਗਏ ਰੇ ਸੋਲੋ ਧਨੀ ਲੈ ਕਟਨੀ ਸਾਰਾ ਹੋਇ ਨ ਸਾਰਾ ਗਾਉਂ ਕਟੇ ਰੋ ਸੋਰੋ